0: at the heart of the city. You're listening to Link FM.
1: Link FM.
2: ਜ਼ਿਆਦਾ ਵਧੀਆ ਫੀਲ ਹੁੰਦਾ ਜਦੋਂ ਘਰਦਿਆਂ ਨੂੰ ਵਧੀਆ ਲੱਗਦਾ, ਪ੍ਰਾਊਡ ਹੁੰਦਾ ਬਸ ਮੇਰੇ ਘਰਦਿਆਂ।

ਜੇ ਤੁਸੀਂ ਸ਼ੈਫੀਲਡ ਤੋਂ ਜਾਂ ਜਿੱਧਰੋਂ ਵੀ ਸੁਣ ਲਓ, ਇੱਧਰੋਂ ਯੂ ਕੇ ਜੋਤ ਹੈ ਸਕੋਟਲੈਂਡ, ਅਤੇ ਆਈ ਜੋਤ ਹੈ ਸ਼ਾਮੀ ਇੱਥੇ ਹੀ ਖਾਣੇ ਆ। ਮੈਂ ਜੀ ਬੜੀ ਮਿਹਰਬਾਨੀ, ਲੇਕਿਨ ਪੈਂਡਾ ਬਹੁ ਹੈ, ਕਦੇ ਕਦੇ ਟੁਰ ਹੀ ਜਾਣਾ ਮੈਂ, ਲੇਕਿਨ ਇੱਕਦਮ ਜਿਹੜਾ ਨਾ ਉਸੇ ਵੇਲੇ ਜਾਣਾ ਜ਼ਰਾ ਮੁਸ਼ਕਿਲ ਹੋ ਜਾਣਾ ਮੈਂ ਬਿਨ ਅਜ਼ੀਜ਼। ਅਤੇ ਮੈਂ ਉਨਕਾ ਬਾਈਕ ਬਾਈਕ ਕਿਹੜੇ ਬੜੇ ਛੋਟੇ ਕਿਹੜੇ ਜ਼ਰਾ ਤਾਰਫ ਆਪਣਾ ਪੂਰਾ ਕਰਾਉਣਾ ਜੇ ਉਹਨਾਂ ਨੇ ਪਾਈ ਹੋਏ ਤਾਂ ਸਾਡੇ ਪਾਈ ਜਾਣ। ਫਿਰ ਮਿਸਟਰ ਜ਼ੈਡ ਜਨਾਬ ਵੈਲਕਮ ਹੋ ਗਿਆ, ਅਤੇ ਕੀ ਹਾਲ ਹੈ ਜਨਾਬ ਚੌਧਰੀ ਅਬਦੁਲ ਰਹਿਮਾਨ ਸਾਹਿਬ ਨਾਲ, ਚੌਧਰੀ ਤਾਰਕ ਸਾਹਿਬ ਨਾਲ ਜਨਾਬ ਸਾਨੂੰ ਸ਼ਾਮਿਲ ਨੇ, ਅਸੀਂ ਵੈਲਕਮ ਤੋਂ ਜੀ ਨੂੰ, ਅਤੇ ਬੜੇ ਭਾਈ ਉਹਨਾਂ ਨਾਲ। ਉਸ ਤੋਂ ਬਾਅਦ ਜਨਾਬ ਇਮਰਾਨ ਨਾਲ, ਇਮਰਾਨ ਸਾਡਾ ਕਹਿਣ ਕਿ ਸਮੈਸ਼ ਬੋਏ ਵਾਲੀਬਾਲ ਨਾਲ ਸ਼ਹਿਜ਼ਾਦਾ, ਇਹ ਸਾਡਾ ਇੱਕ ਭਰਾ ਇੱਕ ਫੈਕਟਰੀ ਹੈ, ਤਾਂ ਉਹ ਡਰੀਵੇਸ਼ਨ ਕਰਨ ਵਾਲਾ ਜਾਣਾ ਗਲਾਸਗੋ ਵਿੱਚ। ਮੈਂ ਇੱਕ ਵਾਰੀ ਗਿਆ ਸਾਂ ਉੱਥੇ, ਤਾਂ ਪੈਖਾਲਤ ਬੋਲੀ ਰਹੇ ਹੋ, ਪੈਖਾਲਤ ਨਹੀਂ ਸ਼ਾਇਦ ਬਣਾ, ਅੱਛਾ ਜਾਂ ਪੈਖਾਲਤ ਜਾਂ ਪੈਸਾਜਿਦ ਦੋ ਜੋ ਕਿਹੜਾ ਜਵਾਨਾ ਮੈਂ ਨਹੀਂ ਪਤਾ ਕਿਹੜਾ, ਬਸ ਜਿਹੜਾ ਵੀ ਹੈ ਜਨਾਬ ਵੈਲਕਮ। ਅਤੇ ਉਸ ਤੋਂ ਬਾਅਦ ਐਂਥਨੀ, ਐਂਥਨੀ ਵੈਲਕਮ, ਅਤੇ ਉਹ ਜਿਹੜਾ ਗਿਆ ਤਾਂ ਜੀ ਮਾੜੀ ਵੈਨ ਚੈੱਕ ਕਰੋ, ਮੈਂ ਵੈਨ ਤੱਕ ਕੀ ਪਿੱਛੇ ਜਿੱਦਾਂ ਸਮਾਨ ਸਮੂਹ ਆਪਣਾ ਪੇ ਸੀ ਡਿਲੀਵਰੀ ਨਹੀਂ ਮੁੜੀ ਨਾਲ ਹੀ ਤਾਂ ਕਿਹਾ ਵਿੱਚ ਨੈੱਟ ਪੇ।

ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਇਹ ਤਾਂ ਕੁਛ ਲਿਖਿਆ ਜੀ ਸਲਾਮ ਚੋਈ ਸਾਹਿਬ ਆਪਣਾ ਨਾਮ ਦੱਸੋ ਜਨਾਬ ਥੈਂਕ ਯੂ ਅਤੇ ਨਾਮ ਹੈ ਜੀ ਕਿ ਨੱਕ ਦਾ ਕੋਕਾ ਸਾਰਾ ਲਤਾਫ ਇਹਨਾਂ ਦੀ ਆਵਾਜ਼ ਉਸ ਨਿਸਬਤ ਨਾਲ ਜਨਾਬ ਅਲੀ ਅਸਾਂ ਸਾਡੀ ਲੇਡੀਜ਼ ਵਾਸਤੇ ਇੱਕ ਪਿਆਰ ਦੇ ਗੀਤ ਲਾਈ ਸੁਣਿਆ ਕਿਉਂਕਿ ਸਾਰੇ ਆਰ ਸ਼ੰਗਾਰ ਜਿਹੜਾ ਇਹਦਾ ਜ਼ਿਆਦਾਤਰ ਲੇਡੀਜ਼ ਨਾਲ ਆਉਣਾ ਹੋਇਆ ਤਾਂ ਉਹਨਾਂ ਨੇ ਨਿਸਬਤ ਨਾਲ ਜਾਣਾ ਅੱਛਾ ਵਾਪਸ ਆ ਹੀ ਗਏ ਨੇ ਉਹ ਹੋਈ ਤਾਂ ਨਹੀਂ ਨੇ ਉੱਥੇ ਕੀਤੀ ਇਹ ਬਹੁਤ ਜਲਦੀ ਮਾਰੀ ਹੈ ਨਾ ਜੀ ਸਚੀ ਤਾਂ ਹੋਈ ਗਈ ਹੈ ਨਾ ਸਾਰੀ ਗੱਲ ਹੁਣ ਆਈ ਗਈ ਸਰ ਨਾ ਕਿਆ ਪਤਾ ਪੁੱਛਣ ਮੈਂ ਨਲੀਆਂ ਛਲੀਆਂ ਖਾਧੀਆਂ ਨੇ ਜਾਂ ਕੋਈ ਖਰਾਬੜੀ ਛਾਬੜੀ ਉੱਥੇ ਬੜੇ ਪਾਏ ਪੌਂਗ ਪਾਏ ਕੋਈ ਕਿਆ ਪਤਾ ਕਿਆ ਕਰਦਾ ਹੈ ਨਾ ਤਾਂ ਚੱਲ

ਨਵੇਂ ਨਵੇਂ ਜਿਹੜੇ ਆਸ਼ਿਕ ਉਹਨਾਂ ਨੇ ਨਜ਼ਰ ਇੱਕ ਪਿਆਰੇ ਜਿਹੇ ਗੀਤ ਸਾਡੇ ਬੜੇ ਪਿਆਰੇ ਜਨਾਬ ਸ਼ਹਿਜ਼ਾਦੇ ਵੀਰ ਮਲਿਕ ਕਾਸਮ ਸਾਹਿਬ ਕੱਲ੍ਹ ਮੇਰੇ ਨਾਲ ਮੌਜੂਦ ਸਨ, ਕੱਲ੍ਹ ਦੋ ਜਣੇ ਸੰਗੀਤ ਸਾਡਾ ਡਿਊਸ ਬਣੀ ਬਸ ਉੱਥੇ ਜਨਾਬ ਲਈ ਗੱਪ ਸ਼ੱਪ ਲਾਈ ਅਤੇ ਮੁੜੀ ਜਨਾਬ ਵਾਲੀ ਰਸਤੇ 'ਚ ਆਏ ਰਹੇ ਸਨ। ਮਲਿਕ ਸਾਹਿਬ ਆਇਆ ਜੀ ਕਿ ਮਾੜੀ ਫੇਵਰੇਟ ਨੇ ਇੱਕ ਗਾਣਾ ਚੋਈ ਸਾਹਿਬ ਲਾਈ ਛੋੜੋ। ਮੈਂ ਜੀ ਮਲਿਕ ਜੀ ਦੱਸੋ ਕਿਆ ਸੁਣਨਾ ਚਾਹੁੰਦੇ ਹੋ? ਉਹਨਾਂ ਜੀ ਕਿ ਐ ਲਾ ਗੀਤ ਅਤੇ ਨਾਲ ਬਣਾਈ ਤਾਂ ਜੇ ਦੇਣ ਲੱਗੇ ਆ

0: 2585.
1: Need a taxi or HGV medical fast? FA Driving Medicals make it simple. Taxi and Group 2 medicals with eye tests carried out by a GMC registered doctor based at Atticliffe Pharmacy Direct Sheffield. For just £40, don't delay. Call 07456 848 368. That's 07456 848 368. Or visit fadrivingmedicals.co.uk. Quick and stress-free.
2: Do you know, this Ramadan, families in Palestine and many other countries are breaking their fast with almost nothing. They wait for iftar, not knowing if there will be any food on the table. Let's provide the basic necessities. Join Families Relief to help. Call to donate on 0114 365 4454 or visit familiesrelief.org.uk. Give hope, give dignity, give this Ramadan.
3: For the latest updates, follow us on facebook.com/linkfm96.7.
4: 96.7 Link FM.
5: You are listening to Link FM.
4: Our voice, our choice, our radio.
6: Yes, I mean, you are listening to Link FM 96.7 FM, Sheffield, from Sheffield. Apne log te ab nahi kar raha main sir peshkar Shivra Sen Chaudhary is sama 7:30 samare 6 to lete 8 baje todi te chale jinab wapas usse geet di taraf jehda asan ki ਅਸਾਂ ਪੇਸ਼ ਕੀਤਾ ਸੀ ਜਨਾਬ ਕਾਕਾ ਵਲੈਤੀਆ ਸਾਹਿਬ ਉਸ ਤੋਂ ਇਲਾਵਾ ਜਨਾਬ ਲਈ ਸਪੈਸ਼ਲੀ ਨਜ਼ਰ ਕਰਸਾਂ ਹੈਪੀ ਵਿਜ਼ਨ ਇਹਨਾਂ ਨਜ਼ਰ ਕਰਸਾਂ ਅਤੇ ਨਾਲ ਜਨਾਬ ਇਸ ਤੋਂ ਇਲਾਵਾ ਇਹ ਨਜ਼ਰ ਕਰਸਾਂ ਸਾਡੇ ਕੋਲ ਆਏ ਸਨ ਰਾਜਾ ਉਜ਼ੈਰ ਸਾਹਿਬ ਪਤਾ ਨਹੀਂ ਤਾਂ ਜਾਂ ਲੇਕਿਨ ਆਸਿਮ ਸਾਹਿਬ ਤੁਸੀਂ ਨਜ਼ਰ ਕਰਸਾਂ ਮੂਸਾ ਖਾਨ ਸਾਹਿਬ ਤੁਸੀਂ ਨਜ਼ਰ ਕਰਸਾਂ ਬਾਕੀ ਜਿਹੜੇ ਮੌਜੂਦ ਸਾਮੀਨ ਨਾਜ਼ਰੀਨ ਸਨ ਸ਼ਾਮਿਲ ਹੋ ਉਹਨਾਂ ਸਾਰੇ ਨਜ਼ਰ ਹੈ ਅਤੇ ਨਾਲ ਜਨਾਬ ਜ਼ੁਲਕਰਨੈਨ ਹਯਾਤ ਸਾਹਿਬ ਤੁਹਾਡੀ ਨਜ਼ਰ ਵੀ ਹੈ

Dear Samin, Zabardast Geet Singh. Thank you very much, Naab Amir Kabul Sahib. Tusan Babu, Shukriya. ਤੇ ਯਕੀਨ ਮੰਨੋ ਕਿ ਥੋੜ੍ਹੀ ਜਿਹਾ ਰੱਖ ਮੂਡ ਜਿਹਾ ਸੀ ਕਿਉਂਕਿ ਜੇ ਪਤਾ ਜਿਹੜਾ ਪਿੰਡਣੀਆਂ ਗਲੀਆਂ ਅਤੇ ਪਿੰਡਣੀ ਜਿਹੜਾ ਗੱਲ ਆਉਣੀ ਹੈ ਤਾਂ ਫਿਰ ਜਨਾਬ ਮਾਮਲਾਤ ਕਾਫੀ ਗੜਬੜ ਹੋ ਜਾਂਦੇ। ਬਹਰਹਾਲ ਇਹ ਪਾਰਟ ਆਫ ਲਾਈਫ ਹੈ ਜਨਾਬ ਪਰਦੇਸੀਆਂ ਵਾਸਤੇ, ਕਿਆ ਕਰ ਸਕਦੇ ਹਾਂ। ਅਤੇ ਹੁਣ ਜਨਾਬ ਜੀ ਸਾਡੇ ਨਾਲ, ਕਿਉਂਕਿ ਚੋਈ ਰਮਜ਼ਾਨ ਸਾਹਿਬ ਦੀ ਗੱਲ ਹੋਈ ਸੀ ਕਿ ਉਹਨਾਂ ਤਲਕ ਪਿੰਡੀ ਨਾਲ ਹੈ, ਖਿੱਤੇ ਪਠਾਰ ਜਿਤਨੇ ਵੀ ਖਿੱਤੇ ਪਠਾਰ ਜਿਹੜੀ ਲੜੀ ਹੈ ਨਾ, ਸੱਜਾ ਖੱਬੇ ਅੱਪਰ ਥੱਲੇ ਜੇਲਮ ਤੋਂ ਲਈ ਤਾਂ ਉਹ ਤੋੜ ਪਿੰਡੀ ਤੱਕ, ਤਾਂ ਸਪੈਸ਼ਲੀ ਜਨਾਬ ਸਾਡੇ ਆਜ਼ਾਦ ਕਸ਼ਮੀਰ ਦੇ ਜਿਹੜੇ ਜਵਾਨ, ਇਹਨਾਂ ਸਾਰੇ ਨਜ਼ਰ ਖਿੱਤੇ ਪਠਵਾਰ ਨੇ ਜਿਹੜਾ ਗੱਲ ਹੋਣੀ ਹੈ ਤਾਂ ਖਿੱਤੇ ਪਠਵਾਰ ਨੇ ਇੱਕ ਬੜੀ ਹੀ ਪਿਆਰੀ ਜਿਹੀ ਸਕਾਫਤ ਹੈ, ਬੜਾ ਹੀ ਪਿਆਰਾ ਜਿਹਾ ਇੱਕ ਸਿਸਟਮ ਹੈ ਸ਼ੇਰਖਵਾਨੀ। ਅਤੇ ਮੈਂ ਉਹਨਾਂ 'ਚ ਗੀਤ ਵੀ ਹੋਈ ਗਏ, ਮਹੀਏ ਵੀ ਹੋਈ ਗਏ, ਲੋਕ ਗੀਤ ਵੀ ਹੋਈ ਗਏ, ਇੰਡੀਅਨ ਵੀ ਹੋਈ ਗਏ, ਪਾਕਿਸਤਾਨੀ ਵੀ ਹੋਈ ਗਏ, ਸਾਰਾ ਕੁਝ ਹੋ ਗਿਆ। ਹੁਣ ਮੈਂ ਜ਼ਰਾ ਇੱਕ ਥੋੜ੍ਹਾ ਜਿਹਾ ਸੈਸ਼ਨ ਚਲਾਈਏ ਪਠਵਾਰੀ ਸ਼ੇਰਾਂ, ਹਾਫਿਜ਼ ਮਜ਼ਹਰ ਸਾਹਿਬ ਅਤੇ ਰਾਜਾ ਜਵੇਦ ਜੇਦੀ ਸਾਹਿਬ ਇਸ਼ਕ ਬਣਾ, ਅਤੇ ਇਹਨਾਂ ਦਾ ਬਮੁਕਾਬਲਾ ਸ਼ੇਰਾਂ ਦਾ ਇੱਕ ਟੁਕੜਾ ਜਨਾਬ ਤੁਹਾਡੀ ਨਜ਼ਰ ਪੇਸ਼ ਕਰ ਸਾਂ। ਤਾਂ ਉਸ ਤੋਂ ਇਲਾਵਾ ਫਿਰ ਅੱਗੇ ਮਜ਼ੀਦ ਲਈ ਤਾਂ ਚੱਲਣਾ ਪ੍ਰੋਗਰਾਮ ਕੀ ਹੁਣ ਜ਼ਰਾ ਤਿਆਰ ਉਹਨੇ ਨਜ਼ਰ ਸੜਾ ਕੁਛ ਦਾ ਫੋਨ ਹੈ ਜਨਾਬ ਲਿੰਕ ਬਾਈ ਸੁਣਨੇ ਮੈਂ ਨਾ, ਤਾਂ ਬਾਕੀ ਪੂਰੀ ਦੁਨੀਆਂ ਨੇ ਕਿਸੇ ਵੀ ਕੋਨੇ ਜਿੱਥੇ ਤੱਕ ਸਾਡੀ ਆਵਾਜ਼ ਜਾਣੀ ਹੈ, ਸਪੈਸ਼ਲੀ ਜਿਹੜੇ ਲੋਕ ਜ਼ੋਕ ਸ਼ੌਕ ਰੱਖਣੇ ਪਠਵਾਰੀ ਸ਼ੇਰਾਂ ਨਾਲ, ਉਹਨੇ ਨਜ਼ਰ ਇੱਕ ਪਿਆਰਾ ਜਿਹਾ ਸ਼ੇਰਾਂ ਦਾ ਟੁਕੜਾ, ਇਸ ਸੁਣੋ ਅਤੇ ਇੰਜੋਏ ਕਰੋ।

ਜਾਣਾ ਚਾਹੀਏ। ਨੈਕਸਟ ਸੌਂਗ ਹੈ ਜਨਾਬ ਸਾਡੇ ਕੋਲ ਸਾਡੇ ਬੜੇ ਪਿਆਰੇ ਭਾਈ ਕਮਰਾਨ ਫਰੋਮ ਬ੍ਰੈਡਫੋਰਡ, ਉਹਨਾਂ ਫਰਮਾਇਸ਼ ਕੀਤੀ ਸੀ ਕਿ ਅਸੀਂ ਕੀ ਗੀਤ ਸੁਣਾ ਛੋੜੋ ਜੀ, ਸਿੱਧੂ ਮੂਸੇ ਵਾਲਿਆਂ ਕੋਈ ਸੌਂਗ ਸੁਣਾ ਛੋੜੋ। ਮੈਂ ਪੁੱਛਿਆ ਸੀ ਕਿਹੜਾ ਸੁਣ ਸੋ, ਲੇਕਿਨ ਪਤਾ ਨਹੀਂ ਸਹਿਣ ਜੇ ਲੈ ਗਏ, ਲੇਕਿਨ ਪਰ ਉਹਨੇ ਫਰਮਾਇਸ਼ ਸੀ ਸਾਨੂੰ ਪੇਸ਼ ਕਰਨੇ ਆ। ਜ਼ਕਰੀਆ ਸਾਹਿਬ ਸਾਨੂੰ ਟੈਨਸ਼ਨ ਨਾ ਲਿਓ, ਕੋਈ ਗੱਲ ਨਹੀਂ, ਅਗਲੀ ਵਾਰ ਤੁਹਾਨੂੰ ਪਸੰਦ ਨਾਲ ਗਾਣਾ ਲਾ ਜਾਓ, ਠੀਕ ਹੈ ਜਨਾਬ। ਗੀਤ ਹੈ ਬੜਾ ਜ਼ਬਰਦਸਤ ਤੁਸਾਂ ਵਾਸਤੇ ਜਨਾਬ ਅਲੀ ਦੇ ਨਾਲ ਹੀ ਅਮਰ ਗਾਲਿਬ ਸਾਹਿਬ, ਉਹਨਾਂ ਨੇ ਨਜ਼ਰ ਵੀ ਕਰਸਾਂ ਪਹਿਲਾਂ ਸੁਣਿਆ ਕਮਰਾਨ ਸਾਹਿਬ ਦਾ ਗਾਣਾ ਤਾਂ ਇੱਕ ਅਗਲਾ ਗੀਤ ਜਿਹੜਾ ਉਹ ਸਪੈਸ਼ਲੀ ਤੁਹਾਡੇ ਵਾਸਤੇ ਅਸੀਂ ਆਖਰੀ ਗੀਤ ਹੈ ਨਹੀਂ ਵੇ ਭਾਈ ਖਾਲਿਦ, ਪਹਿਲਾਂ ਇਸ ਕੀ ਸੁਣਦੇ ਹਾਂ ਅਤੇ ਇੰਜੋਏ ਕਰੋ ਇਸ ਕੀ।

ਖਾਲਦ ਦੀ ਤਰਫੋਂ ਅਮੀਰ ਕਾਬਲ ਸਾਹਿਬ ਦੀ ਨਜ਼ਰ ਤੇ ਹੁਣ ਅਗਲਾ ਇੱਕ ਗੀਤ ਆ ਫਿਰ ਤੇ ਹੁਣ ਜਨਾਬ ਸਾਡੇ ਬੜੇ ਪਿਆਰੇ ਵੀਰ ਆਲ ਦ ਵੇ ਫਰੋਮ ਲੰਡਨ ਜਨਾਬ ਚੌਧਰੀ ਉਮਰ ਸਾਹਿਬ ਬਤਾ ਰਹੇ ਨੇ ਤੇ ਵੀ ਧਾਰੇ ਨੇ ਲੇਕਿਨ ਚਲੋ ਇਹਨਾਂ ਨੇ ਨਜ਼ਰ ਕਰਸਾਂ ਭਾਈ ਖਾਲਦ ਤੁਸੀਂ ਨਜ਼ਰ ਕਰਸਾਂ ਬਾਕੀ ਇਹ ਸੰਗੀ ਵਿਹਲੀ ਹੋ ਤੇ ਚੋ ਸਾਹਿਬ ਸਪੈਸ਼ਲੀ ਤੁਹਾਡੀ ਨਜ਼ਰ ਹੁਣ ਆਈ ਗਏ ਤਾਂ ਮੇਰੇ ਗੀਤ ਤਾਂ ਬਣਨਾ ਹੀ ਹੈ ਇਹਨਾਂ ਕਿਆ ਖਿਆਲ ਹੈ ਹੋਰ ਦੱਸੋ ਸੁਣਨੇ ਕੋਲ ਲੇਕਿਨ ਚਲੋ ਇੱਕ ਗੀਤ ਹੀ ਤੁਹਾਡੀ ਜਨਾਬ ਵਾਲੀ ਨਜ਼ਰ ਕਰ ਛੱਡਣੇ ਲਿਓ ਜਨਾਬ ਵਾਲੀ ਹੋਰ ਸਮੇਂ ਨਾ ਦੇ ਗੀਤ ਸਾਡੀ ਤਰਫੋਂ ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਰਹੀ ਤਾਂ ਨੈਕਸਟ ਸਮਾਰੇ ਫਿਰ ਮਿਲ ਸਨ 6 ਤੋਂ 8 ਅੱਠ ਤੋੜੀ ਕੀਪ ਲਿਸਨਿੰਗ ਲਿੰਕ ਐਫ ਐਮ 96.7 ਐਫ ਐਮ ਆਪਣੇ ਲੋਕ ਅਤੇ ਆਪਣੀਆਂ ਗੱਲਾਂ ਤੁਸੀਂ ਪੇਸ਼ਕਾਰ ਚੌਧਰੀ ਸ਼ਮਰੇਜ਼ ਕੀ ਦੱਸੋ ਜਸਦਾ ਨੈਕਸਟ ਸਮਾਰੇ ਮਿਲ ਸਾਂ ਅੱਲਾ ਹਾਫਿਜ਼ ਤਾਂ ਲੇਕਿਨ ਗੀਤ ਸੁਣੋ ਅਤੇ ਇੰਜੋਏ ਕਰੋ

0: Listen to Link FM on the move by downloading the Link FM app.
1: To make a difference in your community, join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
2: And the winner is...
3: And the winner is...
4: And the winner is...
2: Your business being heard on the radio.
5: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
6: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233, or follow us on Instagram at VIP Mansion Weddings.
7: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਨਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਨਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
8: ਜਾਂ 07784850934.
9: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link work encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
10: The future is already here. We play your favourite music every day. 96.7
11: Link FM.
12: منہاج القرآن انٹرنیشنل یو کے کی طرف سے آپ کو عظیم الشان اور روح پرور سیرت النبی کانفرنس میں شرکت کی خصوصی دعوت ہے. 7 جون بروز اتوار دن 2 بجے بعد از نماز ظہر مدینہ مسجد شیفیلڈ میں. اس عظیم الشان اجتماع میں خصوصی خطاب فرمائیں گے شیخ الاسلام ڈاکٹر محمد طاہر القادری. فیملیز اور دوست احباب کے ساتھ ضرور شرکت کیجیے اور سیرت رسول کی روشنی سے قلوب و اذہان کو منور کیجیے. شکریہ.
13: دل سے دل کو ملاتا, ہر رنگ ہر آواز کو سجاتا, آپ کا اپنا ریڈیو اسٹیشن دل سے آپ کے ساتھ
14: لنک ایف ایم شیفیلڈ.
15: ہر دھڑکن کی آواز ہے لنک ایف ایم, محبت بھرا انداز ہے لنک ایف ایم.
16: صبح کی روشنی, شام کی محفل, ہر دل کا راز ہے لنک ایف ایم. دل سے آپ کے ساتھ
14: لنک ایف ایم.